ਆਣਾ। ਇਹ ਮੰਦਿਰ ਸ਼ਕਤੀ ਪੀਠਾਂ 'ਚ ਤੇ ਇੱਕ ਮੰਨਿਆ ਜਾਵਾਂ, ਮਾਨਤਾ ਹੀ ਕਿ ਸਤੀ ਮਾਤਾ ਰੀ ਅੱਖੀਂ ਜਿਹੀਆਂ ਸਹਿ ਇੱਥੇ ਗਿਰੀਆਂ ਥੀਆਂ। ਇਸ ਖਾਤਰ ਇਸਰਾ ਨਾਂ ਨੈਣਾ ਦੇਵੀ ਪਿਆ। ਇਹ ਮੰਦਿਰ ਸ਼ਰਧਾਲੂਆਂ ਖਾਤਰ ਆਸਥਾ ਦਾ ਕੇਂਦਰ ਆ। ਨਵਰਾਤਰਿਆਂ 'ਚ ਇੱਥੇ ਵਿਸ਼ਾਲ ਮੇਲਾ ਲਗਾ। ਗੋਬਿੰਦ ਸਾਗਰ ਝੀਲਾਂ ਦੇ ਨੇੜੇ ਬਿਆਸ ਗੁਫਾ ਦਾ ਸੰਬੰਧ ਮਹਾਰਿਸ਼ੀ ਵੇਦ ਵਿਆਸ ਹੋਰੀ ਨੇ ਮੰਨਿਆ ਜਾਵਾਂ। ਬੋਲੇ ਕਿ ਤਿਨੇ ਇੱਥੇ ਤਪੱਸਿਆ ਕੀਤੀ ਸੀ ਔਰ ਇਹ ਸਥਾਨ ਧਾਰਮਿਕ ਔਰ ਇਤਿਹਾਸਿਕ ਦੋਨੋਂ ਦ੍ਰਿਸ਼ਟੀਆਂ 'ਤੇ ਮਹੱਤਵਪੂਰਨ ਆ। ਸ਼ਰਧਾਲੂ ਕਨੇ ਪ੍ਰਯਟਕਾਂ ਜੋ ਆਪਣੇ ਪਾਸੇ ਆਕਰਸ਼ਿਤ ਵੀ ਕਰਾਂ। ਰੁਕਮਣੀ ਕੁੰਡ ਜੇ ਆ ਤਾਂ ਇਹ ਵੀ ਇੱਕ ਪਵਿੱਤਰ ਜਲ ਸਰੋਤ ਆ। ਇਸਰੇ ਬਾਰੇ 'ਚ ਕਈ ਧਾਰਮਿਕ ਕਥਾਂ ਜਿਹੀਆਂ ਸਹਿ ਪ੍ਰਚਲਿਤੀਆਂ। ਇੱਥੇ ਦੇ ਲੋਕਾਂ ਦੇ ਅਨੁਸਾਰ ਇਹ ਜਗ੍ਹਾ ਤਿਆਗ, ਸੇਵਾ ਔਰ ਸ਼ਰਧਾ ਦੀ ਪ੍ਰਤੀਕ ਹੀ। ਇੱਥੇ ਆਏ ਨੇ ਸ਼ਰਧਾਲੂ ਸਨਾਨ ਕਰੀ ਨੇ ਪੂਜਾ ਅਰਚਨਾ ਕਰਾਏ। ਬਾਬਾ ਨਰਸਿੰਘ ਮੰਦਿਰ, ਬਾਬਾ ਨਰਸਿੰਘ ਜੀ ਦਾ ਮੰਦਿਰ ਇੱਥੇ ਦੇ ਲੋਕਾਂ ਦੀ ਗਹਿਰੀ ਆਸਥਾ ਦਾ ਕੇਂਦਰ ਆ। ਨਰਸਿੰਘ ਜੀ ਜੋ ਲੋਕ ਦੇਵਤਾ ਦੇ ਰੂਪਾਂ 'ਚ ਪੂਜਿਆ ਜਾਵਾਂ। ਇੱਥੇ ਵੀ ਹਰ ਸਾਲ ਧਾਰਮਿਕ ਸਮਾਰੋਹ ਔਰ ਮੇਲੇ ਲਗਾਏ। ਦੂਰਾਂ ਦੂਰਾਂ 'ਤੇ ਲੋਕ ਇੱਥੇ ਆਵਾਂ। ਮੰਗਲਵਾਰ ਔਰ ਐਤਵਾਰ ਜੋ ਲੋਕ ਜੇ ਸੈ ਇੱਥੇ ਆਪਣੀ ਮਨੋਕਾਮਨਾ ਪੂਰੀ ਹੋਣੇ ਪਰ ਯਾਤਰਾ ਲਈ ਨਿਆਵਾਂ ਹੈ। ਲਕਸ਼ਮੀ ਨਾਰਾਇਣ ਮੰਦਿਰ ਭਗਵਾਨ ਵਿਸ਼ਨੂੰ ਔਰ ਮਾਤਾ ਲਕਸ਼ਮੀਆਂ ਜੋ ਸਮਰਪਿਤ ਆ। ਇਸ ਮੰਦਿਰ ਦੀ ਸੁੰਦਰ ਵਾਸਤੂ ਕਲਾ ਔਰ ਸ਼ਾਂਤ ਵਾਤਾਵਰਣ ਸ਼ਰਧਾਲੂਆਂ ਜੋ ਸ਼ਾਂਤੀ ਪ੍ਰਦਾਨ ਕਰਾਂ। ਔਰ ਮਾਰਕੰਡੇ ਮੰਦਿਰ, ਇਹ ਮੰਦਿਰ ਜੀ ਆ ਤਾਂ ਇਹ ਰਿਸ਼ੀ ਮਾਰਕੰਡੇ ਜੀ ਨੇ ਜੁੜੀਰਾ ਮੰਨਿਆ ਜਾਵਾਂ। ਧਾਰਮਿਕ ਮਾਨਿਅਤਾ ਦੇ ਅਨੁਸਾਰ ਇੱਥੇ ਪੂਜਾ ਕਰਨੇ 'ਤੇ ਸੁੱਖ ਸਮਰਿੱਧੀ ਔਰ ਮਾਨਸਿਕ ਸ਼ਾਂਤੀ ਪ੍ਰਾਪਤ ਹੋਈ। ਆਹਾਰਾ ਬਿਲਾਸਪੁਰ ਜ਼ਿਲ੍ਹਾ ਧਾਰਮਿਕ ਆਸਥਾ ਔਰ ਸੰਸਕ੍ਰਿਤਿਕ ਵਿਰਾਸਤਾਂ ਦਾ ਅਨੂਠਾ ਸੰਗਮ ਆ। ਇੱਥੇ ਦੇ ਸਾਰੇ ਧਾਰਮਿਕ ਸਥਲ ਭਗਤਾਂ ਜੋ ਸੁਖਦ ਅਨੁਭਵ ਦਾ ਅਹਿਸਾਸ ਕਰਾਵਾਂ। ਇਸ ਖਾਤਰ ਬਿਲਾਸਪੁਰ ਜੋ ਹਿਮਾਚਲ ਪ੍ਰਦੇਸ਼ ਰੇ ਪ੍ਰਮੁੱਖ ਧਾਰਮਿਕ ਪ੍ਰਯਟਨ ਸਥਲਾਂ 'ਚ ਖਾਸ ਸਥਾਨ ਪ੍ਰਾਪਤ ਆ। ਹਿਮਾਚਲ ਪ੍ਰਦੇਸ਼ ਜੋ ਦੇਵ ਭੂਮੀ ਵੀ ਬੋਲੇ। ਬਿਲਾਸਪੁਰ ਹਿਮਾਚਲ 'ਚ ਆਪਣੀ ਪ੍ਰਾਕ੍ਰਿਤਿਕ ਸੁੰਦਰਤਾ ਦੇ ਸੌਗੀ ਸੌਗੀ ਅਧਿਆਤਮਿਕ ਵਿਰਾਸਤਾਂ ਖਾਤਰ ਵੀ ਜਾਣਿਆ ਜਾਵਾਂ। ਸ਼ਿਵ ਮੰਦਿਰ ਸ਼ਾਹ ਤਲਾਈ ਬਛਰੇਟੂ, ਸ਼ਿਵ ਮੰਦਿਰ ਵੀ ਇੱਥੇ ਪ੍ਰਯਟਕਾਂ ਜੋ ਔਰ ਸ਼ਰਧਾਲੂਆਂ ਜੋ ਆਉਣ ਖਾਤਰ ਆਕਰਸ਼ਿਤ ਕਰਾਏ। ਬਿਲਾਸਪੁਰ ਨੇੜੇ ਬਛਰੇਟੂ 'ਚ ਇਤਿਹਾਸਿਕ ਸ਼ਿਵ ਮੰਦਿਰ ਲਗਭਗ 9ਵੀਂ ਸ਼ਤਾਬਦੀ ਰਾ ਬਣੇਰਾ। ਇਸਰਾ ਨਿਰਮਾਣ ਰਾਜਾ ਵੀਰ ਚੰਦੋਰੀ ਕਰਵਾਇਆ ਥਾ। ਮੰਦਿਰ ਅੱਗੇ ਪੁਰਾਣਾ ਕੁੰਡਾ ਔਰ ਇਸਰੇ ਪਾਣੀ ਜੋ ਗੰਗਾ ਜਲਾ ਦੇ ਸਮਾਨ ਪਵਿੱਤਰ ਮੰਨਿਆ ਜਾਵਾਂ। ਤਾਂ ਜੀ ਇਹ ਗੱਲ ਕੀਤੀ ਹੈ ਬਿਲਾਸਪੁਰ ਦੇ ਥੋੜ੍ਹੇ ਜਿਹੇ ਧਾਰਮਿਕ ਸਥਲਾਂ ਦੀ। ਹੁਣ ਸੁਣਨਾ ਇੱਕ ਹੋਰ ਲੋਕ ਗੀਤ।

ਵਧਾਂ। ਇਹ ਹਨ ਜੋ ਡਰ ਹੋਰ ਸੰਕੋਚਾਂ 'ਤੇ ਵੀ ਆਜ਼ਾਦ ਕਰਾਂ, ਜੀਵਨਾਂ 'ਚ ਨਵੀਂ ਉਚਾਈਆਂ ਤੱਕ ਪਹੁੰਚਣ ਦੀ ਸ਼ਕਤੀ ਦੇਵਾਂ। ਵਿਦਿਆਰਥੀਆਂ ਦੇ ਜੀਵਨਾਂ 'ਚ ਆਤਮ ਵਿਸ਼ਵਾਸਾਂ ਦਾ ਖਾਸ ਮਹੱਤਵ ਆ। ਪ੍ਰੀਖਿਆ ਹੋ, ਪ੍ਰਤੀਯੋਗਿਤਾ ਹੋ ਜਾਂ ਫਿਰ ਕੋਈ ਮੰਚ ਹੋ, ਸਾਰੀ ਜਗ੍ਹਾ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੋਵਾਂ। ਜੇ ਵਿਦਿਆਰਥੀ ਆਪਣੇ ਪਰ ਵਿਸ਼ਵਾਸ ਰੱਖੇ ਔਰ ਰੋਜ਼ ਅਭਿਆਸ ਕਰੇ ਤਾਂ ਸਹਿ ਹਰ ਜਗ੍ਹਾ ਸਫਲਤਾ ਪਾਈ ਸਕਾਂ। ਆਤਮ ਵਿਸ਼ਵਾਸ ਸਫਲਤਾ ਦੀ ਕੁੰਜੀ। ਬਿਨਾਂ ਇਸਰੇ ਮਾਣੂ ਆਪਣੀ ਕਸ਼ਮਤਾ ਦਾ ਪੂਰਾ ਉਪਯੋਗ ਨਹੀਂ ਕਰ ਪਾਉਂਦਾ। ਇਸ ਖਾਤਰ ਹਮੇਸ਼ਾ ਸਕਾਰਾਤਮਕ ਸੋਚ ਰੱਖਣੀ ਚਾਹੀਏ, ਮਿਹਨਤ ਕਰਨੀ ਚਾਹੀਏ ਔਰ ਆਪਣੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ। ਵਾਸਤਵ 'ਚ ਆਤਮ ਵਿਸ਼ਵਾਸਾਂ ਵਿੱਚ ਹੀ ਸਫਲਤਾ ਦਾ ਰਾਜ ਛਿਪੀਰਾ। ਆਵਾ ਤਾਂ ਹੁਣ ਗੱਲ ਕਰਾਂ ਕਿ ਆਤਮ ਵਿਸ਼ਵਾਸ ਕਿਵੇਂ ਵਧਾਉਣਾ ਚਾਹੀਏ। ਬੜੇ ਲਕਸ਼ਿਆਂ ਜੋ ਛੋਟੇ ਹਿੱਸਿਆਂ 'ਚ ਵੰਡਣਾ ਔਰ ਤਿੰਨਾਂ ਜੋ ਪੂਰਾ ਕਰਨਾ, ਇਸ 'ਤੇ ਤੁਹਾਡਾ ਆਤਮ ਵਿਸ਼ਵਾਸ ਆਸਤੇ ਆਸਤੇ ਵਧਣਾ ਔਰ ਮਜ਼ਬੂਤ ਵੀ ਹੋਣਾ। ਆਪਣੀ ਕਮੀਆਂ ਜੋ ਸਵੀਕਾਰ ਕਰਨਾ ਔਰ ਆਪਣੀ ਤਾਕਤਾਂ ਪਰ ਹਮੇਸ਼ਾ ਧਿਆਨ ਦੇਣਾ। ਨਕਾਰਾਤਮਕ ਵਿਚਾਰਾਂ ਜੋ ਅੱਪੂ ਪਰ ਹਾਵੀ ਨਹੀਂ ਹੋਣੇ ਦੇਣਾ। ਗਲਤੀਆਂ ਵੀ ਹਰ ਇਨਸਾਨ 'ਤੇ ਹੋਈਆਂ, ਤਿੰਨਾਂ 'ਤੇ ਵੀ ਸਿੱਖ ਲਈ ਨੇ ਅੱਗੇ ਵਧਣਾ ਚਾਹੀਏ। ਕਿਸੇ ਵੀ ਕੰਮਾਂ ਜੋ ਕਰਨੇ ਖਾਤਰ ਤਿਆਰੀ ਔਰ ਗਿਆਨ ਰੱਖਣਾ ਚਾਹੀਏ। ਇਹ ਆਪਣੇ ਆਪ ਤੁਹਾਡੇ ਅੰਦਰ ਇੱਕ ਸਕਾਰਾਤਮਕ ਊਰਜਾ ਪੈਦਾ ਕਰਾਂ। ਆਤਮ ਵਿਸ਼ਵਾਸ ਦਾ ਅਸਲੀ ਅਰਥ ਆ ਆਪੂ ਜੋ ਕਿਸੇ 'ਤੇ ਘੱਟ ਨਹੀਂ ਸਮਝਣਾ ਔਰ ਹਰ ਚੁਣੌਤੀਆਂ ਦਾ ਡਟੀ ਨੇ ਸਾਹਮਣਾ ਕਰਨਾ, ਆਪੂ ਪਰ ਭਰੋਸਾ ਰੱਖਣਾ, ਕਿਉਂਕਿ ਇਹ ਸਫਲਤਾ ਦਾ ਸਭੀ 'ਤੇ ਬੜਾ ਆਧਾਰ ਆ। ਆਤਮ ਵਿਸ਼ਵਾਸ ਵਧਾਉਣੇ ਦਾ ਸਭੀ 'ਤੇ ਪ੍ਰਭਾਵੀ ਤਰੀਕਾ ਛੋਟੇ ਛੋਟੇ ਲਕਸ਼ਯ ਨਿਰਧਾਰਿਤ ਕਰੀ ਨੇ ਤਿੰਨਾਂ ਜੋ ਪੂਰਾ ਕਰਨਾ। ਜੇ ਤੁਸੀਂ ਛੋਟੇ ਵਾਅਦੇ ਖੁਦ 'ਤੇ ਪੂਰੇ ਕਰਾਂ ਤਾਂ ਆਤਮ ਵਿਸ਼ਵਾਸ ਔਰ ਆਤਮ ਸਨਮਾਨ ਦੀ ਨੀਂਵ ਜਿਹੀ ਸੈ ਮਜ਼ਬੂਤ ਹੋਵੇਂ। ਅਤੇ ਮਾਰਾ ਅਸੀਂ ਗੱਲ ਕੀਤੀ ਆਤਮ ਵਿਸ਼ਵਾਸ ਰੀ। ਹੁਣ ਥੋੜ੍ਹੀ ਜਿਹੀ ਗੱਲ ਕਰਨੀ ਹੈ ਵੀ ਗਰਮੀਆਂ 'ਚ ਆਰੇ ਸਰੀਰ ਆ ਜੋ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਈ, ਤਾਂ ਦੇਖਾ ਜੀ ਗਰਮੀਆਂ 'ਚ ਸਰੀਰ ਦੀ ਊਰਜਾ ਘੱਟ ਹੋਈ ਹੋਈ ਔਰ ਗਰਮੀਆਂ 'ਚ ਜੈਸੇ ਪਾਣੀ ਦੀ ਬਹੁਤ ਜ਼ਰੂਰਤ ਹੋਈ। ਸਹਿਜੇ ਨਾ ਸਿਰਫ ਪਿਆਸ ਬੁਝਾਵੇ ਬਲਕਿ ਪੌਸ਼ਟਿਕ ਔਰ ਸਵਸਥ ਹੋਣੇ ਦੇ ਨਾਤੇ ਸਰੀਰ ਆ ਜੋ ਤਰੋ ਤਾਜ਼ਾ ਵੀ ਕਰਦੇ। ਅੱਜ ਕੱਲ੍ਹ ਕੋਲਡ ਡਰਿੰਕ ਜੋ ਨਾ ਬੋਲੀ ਨੇ ਫਲਾਂ ਦੇ ਸ਼ਰਬਤ ਦਾ ਸਵਾਗਤ ਕਰਾਂ, ਤਿਸ 'ਤੇ ਜੇ ਮਨ ਔਰ ਤਨ ਦੋਨੋਂ ਸੰਤੁਸ਼ਟ ਹੋ ਸਕੇ। ਜ਼ਿਆਦਾਤਰ ਫਲ ਔਰ ਸਬਜ਼ੀਆਂ 'ਚ ਵਿਟਾਮਿਨ ਏ, ਸੀ ਔਰ ਈ ਹੋਏ ਔਰ ਇਹ ਸਰੀਰਾਂ ਖਾਤਰ ਜ਼ਰੂਰੀ ਹੈ। ਖੀਰ 'ਚ ਠੰਡੀ ਦਾ ਪ੍ਰਾਕ੍ਰਿਤਿਕ ਗੁਣ ਆ ਗਰਮੀਆਂ ਜੋ ਮਾਰਨੇ ਖਾਤਰ ਇਸਰਾ ਜੂਸ ਸਭੀ 'ਤੇ ਅੱਛਾ। ਇਹ ਖੂਨਾਂ ਜੋ ਸਾਫ ਕਰਾਂ, ਇਸ 'ਚ ਮੈਗਨੀਸ਼ੀਅਮ, ਪੋਟੈਸ਼ੀਅਮ, ਸਲਫਰ ਔਰ ਵਿਟਾਮਿਨ ਸੀ ਕਨੇ ਬੀ ਸਿਕਸ ਦਾ ਭੰਡਾਰ ਆ। ਇਹ ਫੇਫੜੇ, ਪੇਟ ਔਰ ਦਿਲਾਰੀ ਸਮੱਸਿਆ ਔਰ ਗਠੀਆ ਬਾਤਾਂ ਖਾਤਰ ਬਹੁਤ ਜ਼ਿਆਦਾ ਫਾਇਦੇਮੰਦ ਆ। ਖੀਰਾ ਜਿਹਾ ਤਾਂ ਇਹ ਵਾਲਾਂ ਦੇ ਝੜਨੇ ਜੋ ਵੀ ਘੱਟ ਕਰਾਂ। ਅੰਬਾਰਾ ਪੰਨਾ ਦੇਸ਼ਾਂ ਦੇ ਕਈ ਹਿੱਸਿਆਂ 'ਚ ਇਹ ਗਰਮੀਆਂ ਦਾ ਖਾਸ ਪੇ ਬਣੀ ਗਿਰਾ। ਇਸ 'ਚੋਂ ਕੱਚੇ ਅੰਬਾਂ ਨੇ ਬਣਾਵਾਂ ਹੈ, ਕਈ ਮਸਾਲੇ ਔਰ ਜੜੀ ਬੂਟੀਆਂ ਮਿਲਾਏ ਨੇ ਇਹ ਪਾਣੀ ਬਣਾਇਆ ਜਾਵਾਂ। ਗਰਮੀਆਂ ਦੇ ਮੌਸਮਾਂ 'ਚ ਹੋਣੇ ਵਾਲੀ ਬਿਮਾਰੀਆਂ 'ਤੇ ਵੀ ਇਹ ਬਚਾਵਾਂ। ਤਾਂ ਇਹ ਗੱਲ ਕੀਤੀਆਂ ਹੈ ਗਰਮੀਆਂ 'ਚ, ਮਤਲਬ ਇਹ ਦੇਖਿਆ ਜਾਏ ਕਿ ਗਰਮੀਆਂ 'ਚ ਆਹ ਜੋ ਜੀ ਐਸੇ ਫਲਾਂ ਦਾ ਕਿਵੇਂ ਕਿਵੇਂ ਇਸਤੇਮਾਲ ਕਰਨਾ ਚਾਹੀਏ ਔਰ ਜ਼ਿਆਦਾ ਤੋਂ ਜ਼ਿਆਦਾ ਜੀ ਐਸੇ ਪਾਣੀ ਪੀਣਾ ਚਾਹੀਏ। ਹੁਣ ਸੁਣ ਲਓ ਕੁਛ ਖਾਸ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਦੇਸ਼ ਵਾਸੀਆਂ ਨੇ ਭੀਸ਼ਣ ਗਰਮੀਆਂ ਦੇ ਮੌਸਮਾਂ ਦੇ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਵਰਤਣੇ ਔਰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਆਕਾਸ਼ਵਾਣੀ 'ਤੇ ਮਨ ਕੀ ਬਾਤ ਕਾਰਜਕ੍ਰਮਾਂ 'ਚ ਅੱਜ ਤਿੰਨੇ ਲੋਕਾਂ

ਤਾਂ ਜੋ ਕਾਫ਼ੀ ਜ਼ਿਆਦਾ ਪਾਣੀ ਪੀਣੇ ਔਰ ਧੁੱਪਾਂ 'ਤੇ ਬਚਾਓ ਰੇ ਉਪਾਏ ਕਰੀ ਨੇ ਘਰਾਂ 'ਤੇ ਬਾਹਰ ਨਿਕਲਣੇ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਹੋਰੀ ਬੋਲਿਆ ਕਿ ਗਰਮੀਆਂ 'ਤੇ ਬਚਣੇ ਖਾਤਰ ਅੰਬ, ਅੰਬਾਂ ਦਾ ਪੰਨਾ, ਛਾਹ, ਸੱਤੂ, ਸ਼ਰਬਤ, ਬੇਲ ਪੰਨਾ ਔਰ ਸੋਲ ਕੜੀਆਂ ਦਾ ਸੇਵਨ ਕਰਨਾ ਉਪਯੋਗੀ ਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਰੀ ਪ੍ਰਦੇਸ਼ਾਂ ਦੇ ਸਾਰੇ ਲੋਕਾਂ 'ਤੇ ਜਨਗਣਨਾ ਕੰਮਾਂ 'ਚ ਬੜੀ ਚੜ੍ਹੀ ਨੇ ਭਾਗ ਲੈਣ ਦਾ ਆਗਰਾ ਕੀਤਾ। ਤਿੰਨੇ ਦੱਸਿਆ ਕਿ ਪ੍ਰਦੇਸ਼ਾਂ 'ਚ ਜਨਗਣਨਾ ਦੋ ਚਰਨਾਂ 'ਚ ਕੀਤੀ ਜਾਣੀ ਔਰ ਪਹਿਲਾ ਚਰਨ 16 ਜੂਨ ਅਤੇ 15 ਜੁਲਾਈ ਦੇ ਵਿੱਚ ਚੱਲਣਾ। ਇਸ ਦੌਰਾਨ ਮਕਾਨ ਸੂਚੀਕਰਨ, ਮਕਾਨ ਗਣਨਾ ਔਰ ਜਨਸੰਖਿਆ ਦੀ ਗਣਨਾ ਕੀਤੀ ਜਾਣੀ। ਮੁੱਖ ਮੰਤਰੀ ਹੋਰ ਦੱਸਿਆ ਕਿ ਕੱਲ੍ਹ 1 ਜੂਨ ਅਤੇ 15 ਜੂਨ ਤੱਕ ਲੋਕ ਸਵਗਣਨਾ ਪੋਰਟਲ ਪਰ ਜਾਈ ਨੇ ਆਪਣੀ ਜਾਣਕਾਰੀ ਦਰਜ ਕਰਵਾਈ ਸਕਾਂ ਹੈ। ਤਿੰਨੇ ਲੋਕਾਂ 'ਤੇ ਸਵਗਣਨਾ ਵਿਕਲਪ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨੇ 'ਚ ਬੋਲਿਆ। ਸੁਖਵਿੰਦਰ ਸਿੰਘ ਸੁੱਖੂ ਹੋਰੀ ਬੋਲਿਆ ਕਿ ਪ੍ਰਦੇਸ਼ਾਂ ਦੇ ਬਰਫ਼ਾਂ ਵਾਲੇ ਇਲਾਕਿਆਂ 'ਚ ਦੂਜੇ ਚਰਨਾਂ 'ਚ 11 ਸਤੰਬਰ ਅਤੇ 30 ਸਤੰਬਰ ਤੱਕ ਜਨਗਣਨਾ ਦਾ ਕੰਮ ਕੀਤਾ ਜਾਣਾ, ਜਬਕਿ ਦੂਜੇ ਖੇਤਰਾਂ 'ਚ ਅਗਲੇ ਸਾਲ 9 ਫਰਵਰੀ ਅਤੇ 28 ਫਰਵਰੀ ਤੱਕ ਜਨਗਣਨਾ ਦਾ ਦੂਜਾ ਚਰਨ ਹੋਣਾ। ਤਾਂ ਇਹ ਥੀਆਂ ਕੁਛ ਖਬਰਾਂ। ਹੁਣ ਸੁਣ ਲਿਆ ਇੱਕ ਹੋਰ ਲੋਕ ਗੀਤ।